ਸਾਸ਼ਕਾਲ ਜੀ ਮੈਂ ਸੰਦੇਸ਼ ਅਲਕ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬ੍ਰਿਸੋਨੀ 101.9 ਤੇ ਜਿਵਲਾ ਹੋ ਚੁੱਕਿਆ ਹੈ ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਅਮਰੀਕੀ ਫੌਜ ਨੇ ਇਰਾਨ ਵਿਚ ਪਨਡੁੱਬੀ ਅਤੇ ਜਹਾਜ਼ਾਂ ਦੀ ਦੇਖਭਾਲ ਦੇ ਕੇਂਦਰ ਤੇ ਹਮਲਾ ਕਰ ਦਿੱਤਾ ਸੈਂਟਰਲ ਕਮਾਂਡ ਨੇ ਦਸਿਆ ਹੈ ਕਿ ਫੌਜ ਨੇ ਐਤਵਾਰ ਨੂੰ ਕਈ ਡਰੋਨਾਂ ਦਾ ਇਸਤੇਮਾਲ ਕਰਦੇ ਹੋਏ ਇਨ੍ਹਾਂ ਟਿਕਾਣਿਆਂ ਤੇ ਹਮਲੇ ਕੀਤੇ ਸੈਂਟਰਲ ਕਮਾਂਡ ਨੇ ਐਕਸ ਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਕੱਲ ਸੈਂਟਕੌਮ ਦੀਆਂ ਫੌਜਾਂ ਨੇ ਕਈ ਵਨ ਵੇ ਅਟੈਕ ਡਰੋਨਾਂ ਦਾ ਇਸਤੇਮਾਲ ਕਰਕੇ ਇਰਾਨ ਵਿਚ ਪਨਡੁੱਬੀ ਅਤੇ ਜਹਾਜ਼ ਦੀ ਦੇਖਭਾਲ ਦੀ ਸਹੂਲਤ ਤੇ ਸਫਲਤਾਪੂਰਵਕ ਹਮਲਾ ਕੀਤਾ ਇਹ ਹਮਲੇ ਅਜਿਹੇ ਸਮੇਂ ਵਿਚ ਹੋ ਰਹੇ ਹਨ ਜਦੋਂ ਅਮਰੀਕਾ ਤੇ ਇਰਾਨ ਆਪਣੇ ਹੀ ਪੁਰਾਣੇ ਰੂਪ ਵਿਚ ਵਾਪਸ ਪਰਤ ਰਹੇ ਹਨ ਇਕ ਪਾਸੇ ਜਿੱਥੇ ਅਮਰੀਕਾ ਇਰਾਨ ਦੇ ਟਿਕਾਣਿਆਂ ਤੇ ਹਮਲਾ ਕਰ ਰਿਹਾ ਉਥੇ ਦੂਜੇ ਪਾਸੇ ਇਰਾਨ ਕਤਰ ਬਹਿਰੀਨ ਜਾਰਡਨ ਅਤੇ ਓਮਾਨ ਸਮੇਤ ਮਿਡਲ ਈਸਟ ਦੇ ਆਸ ਪਾਸ ਦੇ ਦੇਸ਼ਾਂ ਵਿਚ ਮੌਜੂਦ ਅਮਰੀਕੀ ਟਿਕਾਣਿਆਂ ਤੇ ਹਮਲਾ ਕਰ ਰਿਹਾ ਅਮਰੀਕਾ ਨੇ ਇਰਾਨ ਦੇ ਅਹਿਮ ਬੰਦਰ ਅੱਬਾਸ ਪੋਰਟ ਤੇ ਹਮਲਾ ਕੀਤਾ ਇਹ ਪਹਿਲੀ ਵਾਰ ਸੀ ਜਦੋਂ ਅਮਰੀਕੀ ਫੌਜ ਨੇ ਜੰਗੀ ਮੁਹਿੰਮ ਵਿਚ ਸਮੁੰਦਰੀ ਡਰੋਨ ਦਾ ਇਸਤੇਮਾਲ ਕੀਤਾ ਸੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਪਿਛਲੀ ਰਾਤ ਦੇ ਹਮਲਿਆਂ ਨੇ ਇਰਾਨ ਦੀ ਵਪਾਰਕ ਸ਼ਿਪਿੰਗ ਤੇ ਹਮਲੇ ਜਾਰੀ ਰੱਖਣ ਦੀ ਸਮਰੱਥਾ ਨੂੰ ਘੱਟ ਕਰ ਦਿੱਤਾ ਇਹ ਘਟਨਾ ਅਮਰੀਕੀ ਫੌਜ ਦੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਆਈ ਹੈ ਜਿਸ ਵਿਚ ਉਸਨੇ ਕਿਹਾ ਸੀ ਕਿ ਸੋਮਵਾਰ ਨੂੰ ਉਸਨੇ ਦਰਜਨਾਂ ਟਿਕਾਣਿਆਂ ਤੇ ਹਮਲੇ ਕੀਤੇ ਇਨ੍ਹਾਂ ਵਿਚ ਏਅਰ ਡਿਫੈਂਸ ਸਿਸਟਮ ਰਡਾਰ ਸਾਈਟਾਂ ਮਿਸਾਈਲਾਂ ਅਤੇ ਡਰੋਨ ਉਪਕਰਨ ਅਤੇ ਛੋਟੀਆਂ ਕਿਸ਼ਤੀਆਂ ਸ਼ਾਮਲ ਹਨ ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਹੋਰਮੁਜ਼ ਸਟ੍ਰੇਟ ਤੇ ਕਬਜ਼ਾ ਕਰ ਰਹੇ ਹਾਂ ਉਧਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਕਿ ਪੀਓਕੇ ਵਿਚ ਤਣਾਅ ਵਾਧਾ ਹੀ ਜਾ ਰਿਹਾ ਹੈ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਰਾਵਲਕੋਟ ਵਿਚ ਆਮ ਨਾਗਰਿਕਾਂ ਵਿਰੁੱਧ ਕਾਰਵਾਈ ਕੀਤੀ ਜਿਸ ਨਾਲ ਸ਼ਹਿਰ ਦੇ ਨਵੇਂ ਬੱਸ ਟਰਮੀਨਲ ਦੇ ਨੇੜੇ ਮੁੜ ਝੜਪਾਂ ਸ਼ੁਰੂ ਹੋ ਗਈਆਂ ਇਨ੍ਹਾਂ ਝੜਪਾਂ ਦੌਰਾਨ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਵਿਚ 6 ਆਮ ਨਾਗਰਿਕ ਮਾਰੇ ਗਏ ਮਾਰੇ ਗਏ ਲੋਕਾਂ ਵਿਚ ਜ਼ਾਹਿਦ ਮੁਗਲ ਜ਼ਫਰ ਮੁਗਲ ਅਸਲਾਨ ਅਕਬਰ ਅਤੇ ਵਾਜ਼ਿਦ ਹਯਾਤ ਸ਼ਾਮਲ ਹਨ ਰਾਵਲਕੋਟ ਦੇ ਮਟਿਆਲ ਮੀਰਾ ਬੱਸ ਟਰਮੀਨਲ ਵਿਚ ਵਾਜ਼ਿਦ ਹਯਾਤ ਦੀ ਮੌਤ ਹੋ ਗਈ ਇਸ ਤਾਜ਼ਾ ਹਿੰਸਾ ਨੇ ਖੇਤਰ ਵਿਚ ਤਣਾਅ ਹੋਰ ਵਧਾ ਦਿੱਤਾ ਹੈ ਜਿੱਥੇ ਇਸਲਾਮਾਬਾਦ ਵਿਰੁੱਧ ਨਾਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਹੈ ਇਸ ਹਿੰਸਾ ਤੋਂ ਇਕ ਦਿਨ ਪਹਿਲਾਂ ਅਮਰੀਕਾ ਵਿਚ ਰਹਿ ਰਹੇ ਮਕਬੂਜ਼ਾ ਕਸ਼ਮੀਰ ਭਾਈਚਾਰੇ ਦੇ ਮੈਂਬਰ ਵਾਸ਼ਿੰਗਟਨ ਵਿਚ ਵਾਈਟ ਹਾਊਸ ਦੇ ਬਾਹਰ ਇਕੱਠੇ ਹੋਏ ਉਨ੍ਹਾਂ ਨੇ ਖੇਤਰ ਵਿਚ ਤੇਜ਼ੀ ਨਾਲ ਵਿਗੜ ਰਹੇ ਮਨੁੱਖੀ ਸੰਕਟ ਨੂੰ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਮੰਗਿਆ ਹੈ ਉਧਰ ਭਾਰਤੀ ਸੁਪਰੀਮ ਕੋਰਟ ਨੇ ਸਮੇਂ ਰੈਨਾ ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਮੇਂ ਰੈਨਾ ਨੇ ਅਦਾਲਤ ਨੂੰ ਗੁੰਮਰਾਹ ਕੀਤਾ ਹੈ ਸੁਪਰੀਮ ਕੋਰਟ ਨੇ ਇੰਡੀਆ ਗੋਟ ਲੇਟੈਂਟ ਵਿਵਾਦ ਤੇ ਸਮੇਂ ਰੈਨਾ ਨੂੰ ਅਦਾਲਤ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਤੇ ਸਖ਼ਤ ਫਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਰੈਨਾ ਨੇ ਕੋਰਟ ਨੂੰ ਘੁਮਾ ਰਖਿਆ ਹੈ ਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਸਮੇਂ ਰੈਨਾ ਕਿਸ ਤਰ੍ਹਾਂ ਦੇ ਯੂਥ ਆਈਕਨ ਹਨ ਇਹ ਸੋਚ ਕੇ ਚਿੰਤਾ ਹੁੰਦੀ ਹੈ ਤਾਂ ਹੁਣ ਤੱਕ ਦੇ ਅਹਿਮ ਖਬਰਾਂ ਵਿਚ ਬਸ ਇਨ੍ਹਾਂ ਹੀ ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸੰਪਰਕ ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੀ ਈਮੇਲ ਆਈ ਡੀ ਹੈ bisoni@bisoni.com ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ ਸਾਡਾ ਫੇਸਬੁੱਕ ਪੇਜ ਹੈ ਰੇਡੀ ਬਿਸੋਨੀ 101 ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ ਤੱਕ ਲਈ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ

0: LKR Events proudly presents Once Upon a Time World Tour 2026. This July, experience the magic live. Ustad Rahat Fateh Ali Khan with his son Shahzaman Ali Khan live in concert, performing his greatest Bollywood and Qawwali hits. 23rd July 2026 at Brisbane Central Main Auditorium. Book your tickets now at drytickets.com.au. Presented by LKR Events, bringing unforgettable experiences to Brisbane.
1: Just moved from overseas? Start banking like a local with ANZ. We're one of Australia's biggest banks, and we're chosen by millions. For customers living in Australia, available in English only. Consider if right for you. Eligibility criteria and TNCs apply.
2: Vadere kifayati rihaish di shuruaat vadere karan di uplabdhta naal hundi hai. ਇਸੇ ਲਈ ਨਵੀਂ ਕੁਇੰਸਲੈਂਡ ਸਰਕਾਰ ਸੂਬੇ ਭਰ ਵਿੱਚ 98,000 ਤੋਂ ਵੀ ਵੱਧ ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲ ਰਹੀ ਹੈ। ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 hectares ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ। ਨਵੀਂ ਕੁਇੰਸਲੈਂਡ ਸਰਕਾਰ 4,000 hectares ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਇੰਸਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਇੰਸਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ।
3: Digicel, better together.
4: Who doesn't want to win free fuel or shopping vouchers to help you stay on top of the rising cost of living? Digicel is giving away one of 10 fuel and shopping vouchers worth $100 each every single week. Simply send a $30 top-up or $300 money transfer to your family and friends back home in the Pacific for your chance to win. Terms and conditions apply.

0: ਪਹਿਲਾਂ ਤਾਂ ਬਹੁਤ ਬਹੁਤ ਬਾਰਕਾ ਤੁਹਾਨੂੰ ਇੰਨੀ ਵਧੀਆ ਮੂਵੀ ਆ ਰਹੀ ਹੈ ਇਹਦਾ ਜਿਹੜਾ ਟ੍ਰੇਲਰ ਬਹੁਤ ਪ੍ਰੋਮਿਸਿੰਗ ਆ ਬਹੁਤ ਵਧੀਆ ਲੱਗਿਆ ਤੇ ਰਿਲੀਜ਼ ਦੇ
1: ਥੈਂਕ
0: ਨੇੜੇ
1: ਯੂ
0: ਆ
1: ਜੀ,
0: ਕੀ
1: ਥੈਂਕ ਯੂ।
0: ਫੀਲਿੰਗ ਹੈ ਤੁਹਾਡੀ?
1: ਫੀਲਿੰਗ ਜੀ ਬਸ ਐਕਸਾਈਟਡ ਵੀ
0: ਐਕਸਾਈਟਮੈਂਟ
1: ਆ ਜੀ,
0: ਕਿੰਨੀ ਆ
1: ਹਾਂਜੀ, ਨਾਲ ਥੋੜਾ ਥੋੜਾ ਇੱਕ ਹੁੰਦਾ ਜੀ ਪ੍ਰੈਸ਼ਰ ਵੀ ਹੁੰਦਾ ਜਦ ਤੱਕ ਰਿਲੀਜ਼ ਹੋ ਕੇ ਪਹਿਲੇ ਦਿਨ ਦਾ, ਜਿਵੇਂ ਹੁੰਦਾ ਨਾ ਵੀ ਜਦੋਂ ਵੋਟਿੰਗ ਤੋਂ ਬਾਅਦ ਜਿਹੜੇ ਫਸਟ ਰਿਜ਼ਲਟਸ ਹੁੰਦੇ ਆ ਉਹ ਤੱਕ ਤੁਹਾਨੂੰ ਚੈਨ ਜਿਹਾ ਨਹੀਂ ਆਉਂਦਾ, ਉਹ ਮੈਨੂੰ ਲੱਗਦਾ ਨਾਲ ਉਹ ਵੀ ਆ ਜੀ।
0: ਜੀ ਬਿਲਕੁਲ, ਨਾਲੇ ਇਹ ਚੀਜ਼ ਹੁੰਦੀ ਹੈ ਨਾ ਦੇ ਐਕਟਰਸ ਤੋਂ ਜਿਨ੍ਹਾਂ ਤੋਂ ਇੱਕ ਹੁੰਦਾ ਨਾ ਕਿ ਇਹਨਾਂ ਦੇ ਹਮੇਸ਼ਾ ਜੋ ਵੀ ਪ੍ਰੋਜੈਕਟਸ ਆਏ ਨੇ ਉਹ ਬਹੁਤ ਵਧੀਆ ਰਹੇ ਹੈਗੇ ਨੇ, ਤਾਂ ਐਕਸਪੈਕਟੇਸ਼ਨਸ ਹੈਗੀਆਂ ਜਿਹੜੀਆਂ ਆਡੀਓ ਲੈਵਲ ਹੋਰ ਅਪ ਹੁੰਦਾ ਜਾਂਦਾ ਹੈ, ਤਾਂ ਉਹ ਤੇ ਖਰੇ ਵੀ ਉਤਰਨਾ
1: ਡੈਫੀਨੇਟਲੀ
0: ਹੁੰਦਾ
1: ਬਿਲਕੁਲ ਜੀ ਬਿਲਕੁਲ। ਚਲੋ ਇੰਨੀ ਕੁ ਤਸੱਲੀ ਹੈਗੀ ਹੈ ਵੀ ਫਿਲਮ ਵਧੀਆ
0: ਹੈ
1: ਬਣੀ ਆ
0: ਨਾ।
1: ਜੀ, ਬਹੁਤ ਜਿਨ੍ਹਾਂ ਦੀ ਸੋਚੀ ਸੀ ਉਵੇਂ ਦੀ ਬਣੀ ਆ, ਕਿਉਂਕਿ ਕੱਲ ਵਰਲਡ ਪ੍ਰੀਮੀਅਰ ਸੀਗਾ ਜੀ ਮੈਲਬਰਨ, ਉਹ ਦੇਖ ਲਿਆ ਇੱਥੇ, ਸੋ ਮਤਲਬ ਵਧੀਆ ਰਿਹਾ ਜੀ ਬਹੁਤ।
0: ਜੀ ਬਿਲਕੁਲ, ਕਿਉਂਕਿ ਜੋ ਉਹਦਾ ਸਬਜੈਕਟ ਰੱਖਿਆ ਉਹ ਬਹੁਤ ਜ਼ਿਆਦਾ ਸ਼ਾਨਦਾਰ ਆ, ਟ੍ਰੇਲਰ ਦੇਖ ਕੇ ਪਤਾ ਲੱਗ ਰਿਹਾ ਕਿ ਬਹੁਤ ਹੀ ਜ਼ਿਆਦਾ ਅੱਛੀ ਹੋਣ ਵਾਲੀ ਹੈ। ਖੈਰ ਤੁਸੀਂ ਇਹ ਦੱਸੋ ਕਿ ਇਹ ਮੂਵੀ ਹੈਗੀ ਹੈ ਇਹ ਕਿਸੇ ਰੀਅਲ ਇੰਸੀਡੈਂਟ ਦੇ ਨਾਲ ਹੈ ਥੋੜੀ ਬਹੁਤ ਜੁੜਦੀ ਹੋਈ ਹੈ ਟੋਟਲੀ ਕਾਲਪਨਿਕ ਆ?
1: ਨਹੀਂ ਥੋੜੀ ਬਹੁਤ ਨਹੀਂ ਜੀ, ਇਹ ਬਹੁਤ ਜ਼ਿਆਦਾ ਰੀਅਲ ਇਨਸੀਡੈਂਟ ਨਾਲ ਜੁੜਦੀ ਹੈ ਜੀ, ਇਹਨਾਂ ਟਰੂ ਇਵੈਂਟਸ ਤੋਂ ਇਨਸਪਾਇਰਡ ਆ ਜੀ। ਯੂਕੇ ਦੇ ਵਿੱਚ 80s ਦੇ ਵਿੱਚ, 80s ਦੇ ਟਾਈਮ ਦੇ ਵਿੱਚ, ਉਹ ਡੈਕੇਡ ਦੇ ਅਰਾਊਂਡ ਬੜਾ ਕੁਝ ਹੋਇਆ ਜੀ ਰੇਸਿਜ਼ਮ ਨਾਲ ਰਿਲੇਟਡ। ਸੋ ਉਦੋਂ ਇੱਕ ਮਰਡਰ ਵੀ ਹੋਇਆ ਜੀ ਆਪਣੇ ਇੱਕ ਮੁੰਡੇ ਦਾ, ਇਨੋਸੈਂਟ ਮੁੰਡੇ ਦਾ ਜੀ, ਜਿਹੜਾ ਕਿ ਹਜੇ ਸਿਰਫ 17-18 ਸਾਲਾਂ ਦਾ ਸੀਗਾ ਜੀ। ਸੋ ਮਤਲਬ ਉਹ ਚੀਜ਼ਾਂ ਨੂੰ ਜੀ ਉਹ ਟਰੂ ਇਵੈਂਟਸ ਤੋਂ ਇਨਸਪਾਇਰਡ ਆ ਜੀ। ਸੋ ਇਹਦੀ ਜਿਹੜੀ ਸਟੋਰੀ ਆ, ਸਟੋਰੀ ਲਾਈਨ ਇਹਦੀ ਕਾਫੀ ਜ਼ਿਆਦਾ ਜਿਹੜੀ ਸੱਚਾਈ ਦੇ ਇਵੈਂਟਸ ਦੇ ਨੇੜੇ ਆ ਜੀ।
0: ਜੀ, ਤੇ ਇਹ ਤਾਂ ਉਦਾਂ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਵੀ ਜਦੋਂ ਆਪਾਂ ਖਬਰਾਂ ਦੇਖਦੇ ਹੈਗੇ ਆ ਬਾਹਰ ਕਿਸੇ ਵੀ ਕੰਟਰੀ ਦੀ ਗੱਲ ਕਰੀਏ ਤਾਂ ਇਹ ਚੀਜ਼ਾਂ ਤਾਂ ਅੱਜ ਵੀ ਹੁੰਦੀਆਂ, ਤਾਂ ਲੱਗਦਾ ਹੈ ਕਿ ਇਸ ਤੇ ਕੋਈ ਹੋਰ ਕੋਈ ਹਾਰਡਕੋਰ ਰੂਲ ਬਣਨਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਦਾ ਬਣਨਾ ਚਾਹੀਦਾ?
1: ਦੇਖੋ ਇਹ ਕਦੇ ਵੀ ਰੇਸਿਜ਼ਮ ਆ ਜਿਹੜਾ ਜੀ ਉਹ ਖਤਮ ਨਹੀਂ ਹੋ ਸਕਦਾ ਜੋ ਮੈਨੂੰ ਲੱਗਦਾ ਜੀ, ਕਿਉਂਕਿ ਹਰ ਤਰ੍ਹਾਂ ਦੇ ਲੋਕ ਸੋਸਾਇਟੀ ਦੇ ਵਿੱਚ, ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਹੈਗੇ ਆ ਜੀ। ਪਰ ਮੈਨੂੰ ਇੰਨਾ ਲੱਗਦਾ ਉਹ ਸਮੇਂ ਨਾਲੋਂ ਆਪਾਂ ਬਹੁਤ ਜ਼ਿਆਦਾ ਚੰਗੇ ਹਾਲਾਤਾਂ ਦੇ ਵਿੱਚ ਆ, ਕਿਉਂਕਿ ਜਿਹੜਾ ਉਹ ਸਮਾਂ ਸੀਗਾ ਜੀ ਉਦੋਂ ਇੱਕ ਤਾਂ ਹਿਊਮਨ ਰਾਈਟਸ ਵਾਲਾ ਕਨਸੈਪਟ ਸੀ ਜਿਹੜਾ ਜੀ ਉਹ ਬਹੁਤ ਪਿੱਛੇ ਰਹਿ ਜਾਂਦਾ ਸੀ, ਕਿਉਂਕਿ ਸੋਸ਼ਲ ਮੀਡੀਆ ਨਹੀਂ ਸੀ, ਕੈਮਰਾਜ਼ ਨਹੀਂ ਸੀ, ਹਰੇਕ ਚੀਜ਼ ਰਿਕਾਰਡਡ ਨਹੀਂ ਸੀ ਹੁੰਦੀ। ਹੁਣ ਤਾਂ ਆਪਾਂ ਜੇ ਕਿਤੇ ਵੀ ਕੋਈ ਇੰਸੀਡੈਂਟ ਹੁੰਦਾ ਤਾਂ ਆਪਾਂ ਨੂੰ ਪਤਾ ਉਹਦੀ ਫੁਟੇਜ ਨਿਕਲ ਆਉਂਦੀ ਹੈ ਜੀ ਕਿਸੇ ਨਾ ਕਿਸੇ ਸੀਸੀਟੀਵੀ ਤੋਂ ਜਾਂ ਕਿਸੇ ਦੇ ਫੋਨ ਕੈਮਰਾਜ਼ ਤੋਂ। ਸੋ ਉਹਦੇ ਲਈ ਆਪਾਂ ਘੱਟੋ ਘੱਟ ਫਾਈਟ ਕਰਨ ਲਈ ਆਪਣੇ ਕੋਲ ਹੁੰਦਾ ਜੀ, ਪਰੂਫਸ ਹੁੰਦੇ ਨੇ, ਪਹਿਲਾਂ ਤਾਂ ਉਹ ਵੀ ਨਹੀਂ ਸੀ ਹੁੰਦਾ ਜੀ। ਤੇ ਦੂਜਾ ਆਪਣੀ ਕਮਿਊਨਿਟੀ ਉਦੋਂ ਉਹਨੇ ਵੱਡੇ ਲੈਵਲ ਦੇ ਉੱਪਰ ਇੱਥੇ ਨਹੀਂ ਇਸਟੈਬਲਿਸ਼ ਹੋਈ ਸੀਗੀ, ਉਦੋਂ ਆਪਾਂ ਇਨੀਸ਼ੀਅਲ ਸਟੇਜ ਤੇ ਸੀਗੇ, ਸਿਰਫ ਲੇਬਰ ਜੋਬਸ ਕਰਦੇ ਸੀਗੇ ਜੀ। ਅੱਜ ਹੁਣ ਆਪਾਂ ਕਿਤੇ ਵੀ ਦੇਖ ਲਈਏ ਆਪਣੇ ਅਫੀਸ਼ੀਅਲ ਹੈਗੇ ਆ ਜੀ, ਆਪਣੀ ਕਮਿਊਨਿਟੀ ਨੂੰ ਰੀਪ੍ਰੈਜੈਂਟ ਕਰਦੇ ਅਫੀਸ਼ੀਅਲਸ ਹੈਗੇ ਆ, ਗਵਰਨਮੈਂਟ ਅਫੀਸ਼ੀਅਲਸ ਹੈਗੇ ਆ, ਵਧੀਆ ਕੁਰਸੀਆਂ ਤੇ ਬੈਠੇ ਹੈਗੇ ਆ। ਸੋ ਪਹਿਲਾਂ ਨਾਲੋਂ ਮੈਨੂੰ ਲੱਗਦਾ ਆਪਾਂ ਬਹੁਤ ਜ਼ਿਆਦਾ ਅੱਗੇ ਆਏ ਹਾਂ ਜੀ, ਆਪਾਂ ਕਮਿਊਨਿਟੀ ਵਾਈਜ਼ ਗਰੋ ਕੀਤਾ ਬਾਹਰਲੇ ਦੇਸ਼ਾਂ ਦੇ ਵਿੱਚ। ਬਟ ਸਟਿਲ ਦੇਖੋ ਇਹ ਉਹੀ ਹੁੰਦਾ ਜੀ, ਜਿਵੇਂ ਮੂਵੀ ਵੀ ਕੰਮ ਕਰਦੀ ਹੈ, ਜਿਹੜਾ ਇਹਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਅਵੇਅਰਨੈਸ ਆਉਂਦੀ ਹੈ ਜੀ ਵੀ ਸਾਡੇ ਨਾਲ ਕਿੰਨਾ ਕੁਛ ਹੋਇਆ, ਉਹਦੇ ਨਾਲ ਅਵੇਅਰਨੈਸ ਦੇ ਨਾਲ ਇੱਕ ਰਿਸਪੈਕਟ ਆਉਂਦੀ ਹੈ ਆਪਣੇ ਐਲਡਰਸ ਦੀ। ਸੋ ਜੇ ਆਪਾਂ ਅੱਜ ਕਿਤੇ ਖੜੇ ਹਾਂ ਤਾਂ ਉਹਦੇ ਪਿੱਛੇ ਉਹਨਾਂ ਦਾ ਕਿੰਨਾ ਯੋਗਦਾਨ ਸੀ। ਤੇ ਉਹ ਤੋਂ ਬਾਅਦ ਸੈਕੰਡ ਇਹਦੇ ਵਿੱਚ ਇਹ ਤੁਹਾਨੂੰ ਮੂਵੀ ਦੇਖ ਕੇ ਜ਼ਰੂਰ ਡੈਫੀਨੇਟਲੀ ਪਤਾ ਲੱਗਦਾ ਵੀ ਯਾਰ ਅੱਜ ਜੇ ਅਸੀਂ ਅੱਗੇ ਨੂੰ ਵੀ ਅਸੀਂ ਜੇ ਹੋਰ ਪਾਵਰਫੁੱਲ ਹੋਵਾਂਗੇ, ਹੋਰ ਪਾਵਰਫੁੱਲ ਜਾਵਾਂਗੇ ਤਾਂ ਹੀ ਆਪਾਂ ਆਪਣੀ ਕਮਿਊਨਿਟੀ ਦਾ ਵਧੀਆ ਮੈਸੇਜ ਸਾਰੇ ਕਿਤੇ ਦੇ ਸਕਦੇ ਹਾਂ। ਉਹ ਪਾਵਰ ਤੋਂ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਉਹ ਪਾਵਰ ਨਾਲ ਕਿਸੇ ਨੂੰ ਡੋਮੀਨੇਟ ਕਰਨਾ, ਉਹ ਪਾਵਰ ਤੋਂ ਮਤਲਬ ਸਿਰਫ ਇਹ ਹੁੰਦਾ ਵੀ ਤੁਸੀਂ ਇੱਕ ਰੀਪ੍ਰੈਜੈਂਟੇਟਿਵ ਬਣ ਜਾਂਦੇ ਹੋ, ਇੱਕ ਅਫੀਸ਼ੀਅਲ ਬਣ ਜਾਂਦੇ ਹੋ, ਚਾਹੇ ਉਹ ਤੁਸੀਂ ਪੋਲੀਟੀਕਲ ਪਾਵਰ ਦੇ ਰੂਪ ਦੇ ਵਿੱਚੋਂ, ਚਾਹੇ ਤੁਸੀਂ ਕਿਸੇ ਵੀ ਅਫੀਸ਼ੀਅਲ ਜੋਬ ਦੇ ਰੂਪ ਦੇ ਵਿੱਚੋਂ। ਸੋ ਉਹ ਚੀਜ਼ ਜ਼ਰੂਰ ਹੈਗੀ ਹੈ ਵੀ ਆਪਾਂ ਵੀ ਸਾਰੇ ਆਪਣੀ ਐਜੂਕੇਸ਼ਨ ਦੇ ਉੱਤੇ ਧਿਆਨ ਦੇ ਕੇ, ਸੋ ਜੇ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਣਾ ਐਜੂਕੇਸ਼ਨ ਤੇ ਧਿਆਨ ਦੇ ਕੇ ਫੋਕਸਡ ਹੋ ਕੇ, ਸੋ ਕਮਿਊਨਿਟੀ ਦੀ ਗੱਲ ਆਪਾਂ ਹੋਰ ਵੱਡੀ ਸਟੇਜ ਤੇ, ਹੋਰ ਵੱਡੇ ਪਲੇਟਫਾਰਮ ਤੱਕ ਲਿਜਾ ਸਕਦੇ ਹਾਂ।
0: ਬਿਲਕੁਲ, ਇਹ ਤਾਂ ਬਹੁਤ ਵਧੀਆ ਗੱਲ ਕੀਤੀ ਤੁਸੀਂ। ਜਿਵੇਂ ਹੁਣ ਤੁਸੀਂ ਗੱਲ ਕੀਤੀ ਨਾ ਕਮਿਊਨਿਟੀ ਦੀ, ਤਾਂ ਮੈਂ ਥੋੜਾ ਯੂਥ ਤੇ ਆਉਂਗੀ ਨਾ, ਯੂਥ ਦੀ ਜੇ ਗੱਲ ਕਰੀਏ

0: ਅੱਜਕੱਲ੍ਹ ਦੀ ਜਿਹੜੀ ਜਨਰੇਸ਼ਨ ਆ, ਸੋ ਕੋਲ ਸਾਡੀ ਜੈਨ ਦੀ ਜਨਰੇਸ਼ਨ ਦੀ ਗੱਲ ਕਰੀਏ ਜੇ ਆਪਾਂ, ਉਹਨਾਂ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਦਸਤਾਰ ਦਾ ਕੀ ਮਹੱਤਵ ਆ ਉਹਨਾਂ ਲਈ, ਤੇ ਉਹਨਾਂ ਨੂੰ ਕਿਵੇਂ ਇਹਦੀ
1: ਦੇਖੋ
0: ਇੰਪੋਰਟੈਂਸ ਆਪਾਂ ਸਮਝਾਈਏ, ਕਿਉਂਕਿ ਅੱਜਕੱਲ੍ਹ ਦਾ ਯੂਥ ਬਹੁਤ ਬਦਲ ਰਿਹਾ ਹੈ।
1: ਡੈਫੀਨੇਟਲੀ ਬਦਲ ਰਿਹਾ ਜੀ, ਕਿਉਂਕਿ ਜ਼ਮਾਨਾ ਹਮੇਸ਼ਾ ਹੀ ਚੇਂਜ ਹੁੰਦਾ ਰਹਿੰਦਾ ਜੀ, ਟ੍ਰੈਂਡਸ ਚੇਂਜ ਹੁੰਦੇ ਰਹਿੰਦੇ ਆ, ਸੋਚ ਚੇਂਜ ਹੁੰਦੀ ਰਹਿੰਦੀ ਆ। ਬਟ ਜੇ ਮੈਂ ਕਹਾਂ ਵੀ ਜੈਨਜ਼ੀ ਇਹਨੂੰ ਕਿਵੇਂ ਦੇਖਦੀ ਆ, ਤਾਂ ਬਹੁਤ ਜੈਨਜ਼ੀ ਇਦਾਂ ਦੀ ਹੈਗੀ ਆ ਜੀ, ਜਿਹੜੀ ਦਸਤਾਰ ਨੂੰ ਜਾਂ ਤਾਂ ਸਜਾਉਂਦੀ ਆ ਜੀ, ਤੇ ਜਾਂ ਜੇ ਨਹੀਂ ਵੀ ਸਜਾਉਂਦੀ ਤਾਂ ਉਹਨੂੰ ਦਸਤਾਰ ਦੀ ਰਿਸਪੈਕਟ ਦਾ ਪਤਾ। ਬਟ ਸਟਿਲ ਦੇਖੋ ਪਰਸੈਂਟੇਜ ਹੁੰਦੀ ਆ ਜੀ, ਪਰਸੈਂਟੇਜ ਕਦੇ ਵੀ 100 ਨਹੀਂ ਹੋ ਸਕਦਾ ਰਿਜ਼ਲਟ ਕਿਸੇ ਵੀ ਚੀਜ਼ ਦਾ, ਤੇ ਕਦੇ ਵੀ ਮੈਨੂੰ ਲੱਗਦਾ 0 ਨਹੀਂ ਹੁੰਦਾ। ਸੋ ਉਹ ਜਿਹੜੀ ਪਰਸੈਂਟੇਜ ਆ ਜੀ ਉੱਪਰ ਥੱਲੇ ਹੁੰਦੀ ਰਹਿੰਦੀ ਆ, ਬਟ ਇਹ ਨਹੀਂ ਹੁੰਦਾ ਵੀ ਉਹਦੇ ਬਾਰੇ ਪਤਾ ਨਹੀਂ। ਤੇ ਬਾਕੀ ਜਿਹੜੀ ਇਹ ਫਿਲਮ ਆ ਜੀ, ਉਹੀ ਤਾਂ ਇਹਨੇ ਇਹੀ ਚੀਜ਼ ਆ ਜੀ, ਇਹਦੀ ਜਿਹੜੀ ਮੇਕਿੰਗ ਆ ਉਹ ਜੈਨਜ਼ੀ ਨੂੰ ਮੱਦੇਨਜ਼ਰ ਰੱਖ ਕੇ ਬਣਾਈ ਹੋਈ ਆ ਜੀ। ਇਹਦੀ ਮੇਕਿੰਗ ਜੋ ਐਡਵਾਂਸ ਫਿਲਮ ਮੇਕਿੰਗ ਆ, ਐਡਵਾਂਸ ਫਿਲਮ ਮੇਕਿੰਗ ਦੇ ਤੌਰ ਤੇ ਉਹ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਇਹਦੀ ਮੇਕਿੰਗ ਕੀਤੀ ਆ। ਸਾਡੇ ਡਾਇਰੈਕਟਰ ਬੜੇ ਯੰਗ ਨੇ, ਅਮਰ ਹੁੰਦਲ, ਉਹਨਾਂ ਦਾ ਵਿਜ਼ਨ ਇਦਾਂ ਦਾ। ਸੋ ਜਿਵੇਂ ਦੀ ਮੇਕਿੰਗ ਚੱਲਦੀ ਆ, ਮੈਨੂੰ ਇਹ ਲੱਗਦਾ ਵੀ ਕਿਉਂਕਿ ਪ੍ਰੀਚਿੰਗ ਨਾ ਲੱਗੇ ਜੀ, ਕੰਟੈਂਟ ਵਧੀਆ ਹੋਵੇ, ਪਰ ਉਹ ਮੂਵੀ ਜਦੋਂ ਆਪਾਂ ਸਿਨੇਮੇ ਜਾਂਦੇ ਹਾਂ ਆਪਾਂ ਇੰਜੋਇਮੈਂਟ ਲਈ ਜਾਂਦੇ ਹਾਂ, ਐਂਟਰਟੇਨਮੈਂਟ ਲਈ ਜਾਂਦੇ ਹਾਂ, ਤੇ ਆਪਾਂ ਨੂੰ ਹੁੰਦਾ ਵੀ ਵਿਜੂਅਲ ਸਾਨੂੰ ਸੋਹਣੇ ਦੇਖਣ। ਸੋ ਇਹਦੇ ਵਿੱਚ ਇਹ ਅਸੀਂ ਮੇਕ
0: ਬਿਲਕੁਲ
1: ਸ਼ੋਰ ਕੀਤਾ, ਸਾਡੇ ਪ੍ਰੋਡਕਸ਼ਨ ਹਾਊਸ ਵੱਲੋਂ ਵੀ, ਵਾਈਟ ਹਲ ਵੱਲੋਂ ਇਹ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਹੀ ਇਹਦੇ ਤੇ ਇੰਨੇ ਫੰਡਸ, ਇੰਨਾ ਬਜਟ ਲਾਇਆ ਗਿਆ, ਤੇ ਸਾਡੇ ਡਾਇਰੈਕਟਰ ਨੇ ਵੀ ਇਸੇ ਚੀਜ਼ ਨੂੰ ਮੇਕ ਸ਼ੋਰ ਕੀਤਾ ਵੀ ਇਹਦੀ ਜਿਹੜੀ ਮੇਕਿੰਗ ਆ ਉਹ ਐਡਵਾਂਸ ਹੋਵੇ, ਪਤਾ ਲੱਗੇ ਵੀ ਪੰਜਾਬੀ ਸਿਨੇਮੇ ਦਾ ਲੈਵਲ ਦੇ ਵਿੱਚ ਕੁਛ ਨਵਾਂ ਉਭਾਰ ਆ ਰਿਹਾ, ਨਵੀਆਂ ਚੀਜ਼ਾਂ ਬਣ ਰਹੀਆਂ ਨੇ, ਤੇ ਇਹਦੀ ਮੇਕਿੰਗ ਆ ਜਿਹੜੀ ਉਹ ਸਾਰਿਆਂ ਨੂੰ, ਇਹਦੀ ਸਕਰੀਨ ਪਲੇ ਆ ਉਹ ਇਦਾਂ ਦੀ ਆ ਵੀ ਤੁਹਾਨੂੰ ਬੰਨ ਕੇ ਬਿਠਾਊਗੀ। ਸੋ ਇਹਦੀ ਮੇਕਿੰਗ ਅਸੀਂ ਮੇਕ ਸ਼ੋਰ ਕੀਤਾ ਵੀ ਉਹ ਮੋਰ ਲਾਈਕ ਮੋਰ ਦੈਨ ਅ ਕਮਰਸ਼ੀਅਲ ਫਿਲਮ ਇਹਦੀ ਮੇਕਿੰਗ ਹੋਵੇ, ਤੇ ਜਿਹੜਾ ਦਾ ਕੰਟੈਂਟ ਹੋਵੇ ਉਹ ਰੀਅਲਿਸਟਿਕ ਹੋਵੇ। ਸੋ ਇਹ ਦੋਨੋਂ ਚੀਜ਼ਾਂ ਦਾ ਬਹੁਤ ਵੱਡਾ ਤਾਲਮੇਲ ਆ ਵੀ ਜਿਹਨੂੰ ਆਪਾਂ ਇੱਕ ਕੰਟੈਂਟ ਵਾਲਾ ਐਕਸ਼ਨ ਜਾਂ ਇੱਕ ਕੰਟੈਂਟ ਵਾਲੀ ਬਹੁਤ ਪਾਏਦਾਰ ਮੂਵੀ ਜੀ, ਬਹੁਤ ਸਮੇਂ ਬਾਅਦ ਮੈਨੂੰ ਲੱਗਦਾ ਵੀ ਐਕਸ਼ਨ ਮੂਵੀ ਇੱਦਾਂ ਦੀ ਕੋਈ ਆਈ ਹੋਊਗੀ ਜੀ।

0: LKR Events proudly presents Once Upon a Time World Tour 2026. This July, experience the magic live. Ustad Rahat Fateh Ali Khan with his son Shahzaman Ali Khan live in concert, performing his greatest Bollywood and Qawwali hits. 23rd July 2026 at Brisbane Central Main Auditorium. Book your tickets now at drytickets.com.au. Presented by LKR Events, bringing unforgettable experiences to Brisbane.
1: Just moved from overseas? Start banking like a local with ANZ. We're one of Australia's biggest banks, and we're chosen by millions. For customers living in Australia, available in English only. Consider if right for you. Eligibility criteria and TNCs apply.
2: Vadhere kifayati rihaish di shuruaat vadhere karal di uplabdhta naal hundi hai. ਇਸੇ ਲਈ ਨਵੀਂ ਕੁਇੰਸਲੈਂਡ ਸਰਕਾਰ ਸੂਬੇ ਭਰ ਵਿੱਚ 98,000 ਤੋਂ ਵੀ ਵੱਧ ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲ ਰਹੀ ਹੈ। ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 hectares ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ। ਨਵੀਂ ਕੁਇੰਸਲੈਂਡ ਸਰਕਾਰ 4,000 hectares ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਇੰਸਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਇੰਸਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ।
3: ਯਾਰ ਸਭ ਠੀਕ ਹੈ, ਬਸ ਮੰਮੀ ਪਾਪਾ ਇੰਡੀਆ ਮੇ ਅਕੇਲਾ ਫੀਲ ਕਰਤੇ ਹੈ। ਅਨਆਰਗੇਨਾਈਜ਼ਡ ਹੈਲਪਰਸ ਪੇ ਭਰੋਸਾ ਵੀ ਨਹੀਂ ਹੋਤਾ। ਕਲ ਕੋਈ ਐਮਰਜੈਂਸੀ ਹੋ ਜਾਏ ਤੋ?
4: ਤੁਨੇ ਓਮਜ਼ੋਰਗ ਅਸਿਸਟਡ ਲਿਵਿੰਗ ਕੇ ਬਾਰੇ ਮੇ ਸੁਨਾ ਹੈ? ਗੁਰੂਗ੍ਰਾਮ ਮੇ ਹੈ ਪ੍ਰੋਫੈਸ਼ਨਲ ਸੀਨੀਅਰ ਲਿਵਿੰਗ, 24/7 ਨਰਸਿੰਗ ਔਰ ਡਾਕਟਰਸ ਕੇ ਸਟਰੋਂਗ ਟਾਈਅਪਸ ਕੇ ਸਾਥ, ਫੋਰਟਿਸ, ਮੈਡਾਂਟਾ, ਸੀ ਕੇ ਬਿਰਲਾ, ਆਰਟੇਮਿਸ, ਸਭ ਅੱਛੇ ਹਾਸਪਿਟਲਸ ਪਾਸ ਹੀ ਹੈ।
3: ਸੀਰੀਅਸਲੀ? मतलब प्रॉपर केयर और मुझे यहाँ भी पीस ऑफ माइंड।
4: बिल्कुल, ओमज़ोर्ग असिस्टेड लिविंग, ऑस्ट्रेलियन ओन्ड सीनियर लिविंग इन गुरुग्राम इंडिया। ऑस्ट्रेलियन स्टैंडर्ड्स की प्रोफेशनलिज्म, एक्सपीरियंस टीम और ट्रस्टेड अल्टरनेटिव टू अनऑर्गेनाइज्ड अनरिलायबल होम हेल्पर्स। अपने पेरेंट्स के लिए सेफ डिग्निफाइड केयर चाहिए? ओमज़ोर्ग, स्पेल्ड OMSORG। वेबसाइट omzorg.co.in। WhatsApp या कॉल कीजिए इंडिया नंबर 844-838-1360। ओमज़ोर्ग असिस्टेड लिविंग, जहां केयर का मतलब है रियल केयर।

0: एक्टर्स ने जिहड़े बहुत शानदार एक्टिंग करते हैं बट अंडर रेटेड रह जाते हैं, है ना। ते तुहानू की लगता पंजाबी इंडस्ट्री सेम, क्योंकि बहुत ज्यादा उपर उठ रही है ना पंजाबी इंडस्ट्री, बॉलीवुड नू पूरी टक्कर दे रही है, ते पंजाबी इंडस्ट्री दे विच तुहानू लगता हैगा है कि तुहाडे अकॉर्डिंग की चीज है कि अपनी एक पहचान बनाना ज्यादा मुश्किल है या फिर सफल बनना ज्यादा मुश्किल है।
1: देखो जी, सारे कितने सेम आ, मैनू ये लगता। बॉलीवुड दे विच देखो तुसी, बॉलीवुड दे
0: नहीं,
1: विच तां जी,
0: बिल्कुल सेम।
1: है ना, बॉलीवुड दे विच तां जी तुसी ये देखो भी कई बार 20-20 साल स्ट्रगल तो बाद भी एक्टर एस्टैब्लिश नहीं हो सके जी बॉलीवुड दे विच।
0: तो
1: अपनी पंजाबी इंडस्ट्री दे विच तां फिर भी जी तुसी ये देखो किसे ना किसे नूं ब्रेक मिल जांदा, ते ब्रेक तो बाद जी उहदा चलना ना चलना उह उहदा लक हुंदा जी। बट जे आपां कहीए ब्रेक नहीं मिलदा, ਇਹ नहीं हैगा जी। ब्रेक डेफिनेटली मिले ने जी सारिआं नूं, आर्टिस्टां नूं मिले ने जी, चाहे वह एक्टर्स ने, है ना, चाहे वह किसी भी तरह के विच सीगे, चाहे वह टेक्निकल क्रू के रूप के विच ला लो, फिल्म मेकिंग च ब्रेक सब नूं मिले ने जी। डायरेक्टर का ब्रेक भी सब नूं मिलिया। उस तो बाद जिहड़ा चलना हुंदा जी वह लक हुंदा। सो जिहड़ा किसी नूं भी, जे किसी नूं भाग लगदे आ जी, जे सब तो वध हुंदा जी लोकां दा प्यार। लोक किहनूं प्यार करदे आ? जिहनूं लोकां ने प्यार, जिहनां नूं लोकां वल्लों प्यार मिल जावे जी, लोकां वल्लों हुंगारा मिल जावे, वह अपने आप अगे आ जांदा जी। फिर चाहे उहनूं छोटा जिहा रोल मिलिया होवे, ਉਹਨੂੰ ਲੋਕਾਂ ਵੱਲੋਂ ਹੀ ਇੰਨਾ ਪਿਆਰ ਮਿਲ ਜਾਂਦਾ ਜੀ। ਹੁਣ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ। ਹੁਣ ਫੀਫਾ ਵਰਲਡ ਕੱਪ ਚੱਲਦਾ ਸੀਗਾ ਜੀ, ਠੀਕ ਆ। ਉਹ ਵਰਲਡ ਕੱਪ ਦੇ ਵਿੱਚ ਇੱਕ ਗੋਲਕੀਪਰ ਆ ਜੀ, ਠੀਕ ਆ, ਇੱਕ ਟੀਮ ਦੇ ਵਿੱਚ ਇੱਕ ਗੋਲਕੀਪਰ ਸੀਗਾ, ਠੀਕ ਆ। ਉਹ ਉਹਦੇ ਪਹਿਲਾਂ ਉਹਨੇ ਇੰਨੇ ਇੱਕ ਸੇਵ ਕੀਤੇ, ਉਹ ਬੰਦੇ ਦੇ ਇੰਸਟਾਗ੍ਰਾਮ ਅਕਾਊਂਟ ਤੇ 2 ਮਿਲੀਅਨ ਫਾਲੋਅਰ ਸੀ। ਅੱਜ ਉਹ ਬੰਦੇ ਦੇ 15 ਮਿਲੀਅਨ ਫਾਲੋਅਰ ਨੇ ਸਿਰਫ 3-4 ਮੈਚਾਂ ਤੋਂ ਬਾਅਦ, ਕਿਉਂਕਿ ਉਹਨੇ ਸੇਵ ਇੰਨੇ ਕਰਤੇ। ਜਿਹੜੇ ਉਹਨੂੰ ਨਹੀਂ ਵੀ ਜਾਣਦੇ ਉਹਦੇ ਇੰਸਟਾ ਤੇ ਜਾ ਉਹਨੂੰ ਫਾਲੋ ਕਰਦੇ ਆ। ਸੋ ਜਿਹੜੀ ਇਹ ਹੁੰਦਾ ਜੀ, ਇਹ ਹੁੰਦੀ ਆ ਸਕਸੈਸ ਹੁੰਦੀ ਆ ਜੀ, ਤੁਹਾਡਾ ਹਾਰਡਵਰਕ, ਤੇ ਉਹ ਤੋਂ ਬਾਅਦ ਤੁਹਾਡਾ ਲੱਕ, ਪਰਮਾਤਮਾ ਵੱਲੋਂ ਬਲੈਸਿੰਗ ਜੀ। ਸੋ
0: ਬਿਲਕੁਲ
1: ਜਿਹਨੇ
0: ਬਿਲਕੁਲ
1: ਰਜਿਸਟਰ
0: ਸਹੀ।
1: ਹੋਣਾ ਜੀ, ਉਹ ਕਈ ਵਾਰ ਛੋਟੇ ਜਿਹੇ ਰੋਲ ਤੋਂ ਵੀ ਰਜਿਸਟਰ ਹੋ ਕੇ ਲੀਡ ਰੋਲ ਤੱਕ ਆ ਜਾਂਦਾ, ਠੀਕ ਆ। ਤੇ ਜਿਹਨੂੰ ਕਈ ਵਾਰ ਨਹੀਂ ਭਾਗਾਂ ਦੇ ਵਿੱਚ ਹਜੇ ਸਮਾਂ ਲੱਗਣਾ ਹੁੰਦਾ, ਨਹੀਂ ਮਿਲਣਾ ਹੁੰਦਾ, ਕਈ ਵਾਰ ਲੀਡ ਰੋਲ ਤੋਂ ਵੀ ਪਿੱਛੇ ਜਾਣਾ ਪੈ ਜਾਂਦਾ ਜੀ। ਸੋ ਇਹ ਮੈਨੂੰ ਲੱਗਦਾ ਜੀ ਸਕਸੈਸ ਤੇ ਇਹ ਜਿਹੜੀ ਮਨਜ਼ੂਰੀ ਆ, ਇਹ ਉਹਦੀ ਬਲੈਸਿੰਗ ਆ ਜੀ, ਤੇ ਲੋਕਾਂ ਦਾ ਪਿਆਰ ਆ। ਜਿਹਨੂੰ ਮਿਲਦਾ ਜੀ ਉਹ ਆਪੇ ਅੱਗੇ ਆ ਰਿਹਾ।
0: ਅੱਛਾ, ਜਿਵੇਂ ਬਾਲੀਵੁੱਡ ਦੀ ਗੱਲ ਕੀਤੀ ਨਾ ਆਪਾਂ,

0: ਲੱਗਦਾ ਜੀ। ਪੰਜਾਬੀ ਬੋਲੀ ਨੂੰ ਸੁਣਨ ਵਾਲੇ, ਪਿਆਰ ਕਰਨ ਵਾਲੇ, ਬੋਲਣ ਵਾਲੇ ਬਹੁਤ ਜ਼ਿਆਦੇ ਆ ਆਪਾਂ
1: ਬਹੁਤ ਜ਼ਿਆਦਾ ਹੈ, ਕਿਉਂਕਿ ਅੱਜ ਮੇਰੇ ਖਿਆਲ ਸੇ ਅੱਜ ਦੇ ਟਾਈਮ ਚ ਕੋਈ ਬਾਲੀਵੁੱਡ ਮੂਵੀ ਇਹੋ ਜਿਹੀ ਨਹੀਂ ਜਿਹਦੇ ਚ ਪੰਜਾਬੀ ਸੌਂਗ ਨਹੀਂ ਚੱਲਦਾ।
0: ਹਾਂਜੀ ਦੇਖੋ, ਤੇ ਉਹ ਪੰਜਾਬੀ ਮਿਊਜ਼ਿਕ ਆਪਣਾ ਬਹੁਤ ਅੱਗੇ ਤੱਕ ਜਾ ਰਿਹਾ ਜੀ, ਪਰ ਹਜੇ ਆਪਾਂ
1: ਹਾਂਜੀ
0: ਥੀਏਟਰ ਦੇ ਵਿੱਚ ਉਸ ਹੱਦ ਤੱਕ ਪੰਜਾਬੀ ਫਿਲਮਾਂ ਲਈ ਨਹੀਂ ਜਾਣ ਲੱਗੇ। ਜੇ ਉਹ ਹੋਊਗਾ ਜੀ ਤਾਂ ਉਹੀ ਗੱਲ ਹੋ ਜਾਣੀ ਹੈ ਜੀ, ਆਪਣਾ ਆਪਣੀ ਸਟੇਜ ਵੱਡੀ ਹੋ ਜਾਣੀ ਹੈ, ਆਪਣਾ ਪਲੇਟਫਾਰਮ ਵੱਡਾ ਹੋ ਜਾਣਾ, ਤਾਂ ਆਪਾਂ ਆਪਣੇ ਕਲਚਰ ਨੂੰ ਬੈਟਰ ਤਰੀਕੇ ਨਾਲ ਦਿਖਾ ਸਕਦੇ ਹਾਂ, ਕਿਉਂਕਿ ਕਿਸੇ ਵੀ ਸਟੇਟ ਦਾ ਕਲਚਰ ਉੱਥੋਂ ਦੇ ਲੋਕ ਉਹਨੂੰ ਜ਼ਿਆਦਾ ਬੈਟਰ ਦਿਖਾ ਸਕਦੇ ਆ ਜੀ, ਜਿਹੜੇ ਉਹਦੇ ਨਾਲ ਜੁੜੇ ਹੋਏ ਆ, ਹਨਾ। ਹੁਣ ਜੇ ਮੈਂ ਕਹਾਂ ਆਪਾਂ, ਮੈਂ ਕਿਸੇ ਹੋਰ ਸਟੇਟ ਦਾ ਕਲਚਰ ਦਿਖਾਉਣਾ ਹੋਵੇ ਤਾਂ ਸ਼ਾਇਦ ਮੈਂ ਉਹਦੇ ਨਾਲ 100% ਇਨਸਾਫ਼ ਨਹੀਂ ਕਰ ਸਕਦਾ ਜੀ, ਕਿਉਂਕਿ ਮੈਂ ਉਹ ਕਲਚਰ ਨੂੰ ਵਿੱਚ ਰਹਿ ਕੇ ਨਹੀਂ ਦੇਖਿਆ ਹੋਇਆ। ਜਿਨ੍ਹਾਂ ਨੇ ਦੇਖਿਆ ਹੁੰਦਾ ਉਹ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦੇ ਆ। ਹੁਣ ਸਾਊਥ ਦਾ ਸਿਨੇਮਾ ਸਾਊਥ ਦੇ ਕਲਚਰ ਨੂੰ ਇੰਨੇ ਬੈਟਰ ਤਰੀਕੇ ਨਾਲ ਪੋਰਟਰੇ ਕਰਦਾ ਤਾਂ ਉਹਨਾਂ ਵਰਗਾ ਕੋਈ ਹੋਰ ਨਹੀਂ ਕਰ ਸਕਦਾ ਸੀ, ਤਾਂ ਉਹਨਾਂ ਨੇ ਆਪਣਾ ਕਲਚਰ,
1: ਬਿਲਕੁਲ
0: ਆਪਣੇ ਕਲਚਰ ਦੀ ਰਿਚਨੈਸ ਸਾਰੇ ਵਰਲਡਵਾਈਡ ਦੱਸੀ ਆ, ਤਾਂ ਆਪਾਂ ਵੀ ਆਪਣੇ ਪੰਜਾਬੀ ਕਲਚਰ ਦੀ ਰਿਚਨੈਸ ਵਰਲਡਵਾਈਡ ਦੱਸ ਸਕਦੇ ਹਾਂ।
1: ਬਿਲਕੁਲ ਬਿਲਕੁਲ।

0: KR Events proudly presents Once Upon a Time World Tour 2026. This July, experience the magic live. Ustad Rahat Fateh Ali Khan with his son Shahzaman Ali Khan live in concert, performing his greatest Bollywood and Qawwali hits. 23rd July 2026 at Brisbane Central Main Auditorium. Book your tickets now at drytickets.com.au. Presented by LKR Events, bringing unforgettable experiences to Brisbane.
1: Just moved from overseas? Start banking like a local with ANZ. We're one of Australia's biggest banks, and we're chosen by millions. For customers living in Australia, available in English only. Consider if right for you. Eligibility criteria and T&Cs apply.
2: Vadhere kifayati rihaish di shuruaat vadhere karan di uplabdhta naal hundi hai. Ise layi navi Queensland sarkar soobe bhar vich 98,000 ton vi vadh nave karan de nirman da raah khol rahi hai. ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 hectares ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। Authorized by the Queensland Government, Brisbane. Navi Queensland Sarkar 4000 hectare to vivad jameen rihaish layi uplabdh karwa rahi hai ate lodwandan layi 53500 samajik ate community ghar muhiya karwa rahi hai. A place to call home khojo. Queensland Sarkar Brisbane walon adhikarat. Authorized by the Queensland Government, Brisbane. ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। Authorized by the Queensland Government, Brisbane.

0: ਹੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਦੇਖ ਰੋ ਇਨ ਐਂਡ ਐਜ਼ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: फायर एंट्स तुहाडे इलाके विच मौजूद हन। जे तुहानू लगदा है कि तुहाडे घर जां जायदाद विच फायर एंट्स हन तां इस दी सूचना दिओ। असी तुहानू फायर एंट्स दे इलाज लई मुफ्त किट भेजांगे। होर जानकारी लई फायर एंट्स क्वींसलैंड जां फायर एंट्स QLD खोजो जां 132 ANT यानी कि 132-268 उत्ते कॉल करो। ए सुनिया क्वींसलैंड सरकार ब्रिस्बेन वालों अधिकारित है। ऑथराइज्ड बाय द क्वींसलैंड गवर्नमेंट ब्रिस्बेन।
1: Just moved from overseas? Start banking like a local with ANZ. We're one of Australia's biggest banks, and we're chosen by millions. For customers living in Australia, available in English only, consider if right for you. Eligibility criteria and T&Cs apply.
0: ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਇਨਜ਼ਲੈਂਡ ਸਰਕਾਰ ਸੂਬੇ ਭਰ ਵਿੱਚ 98,000 ਤੋਂ ਵੀ ਵੱਧ ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲ ਰਹੀ ਹੈ। ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 hectares ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। ਨਵੀਂ ਕੁਇਨਜ਼ਲੈਂਡ ਸਰਕਾਰ 4,000 hectares ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

वधेरे किफायती रिहायश की शुरुआत वधेरे घरां दी उपलब्धता नाल हुंदी है। इसे लई नवी क्वींसलैंड सरकार बुनियादी ढांचे विच $2 बिलियन का निवेश कर रही है ਤਾਂ ਜੋ ਕੁਇਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

0: KR Events proudly presents Once Upon a Time World Tour 2026. This July, experience the magic live. Ustad Rahat Fateh Ali Khan with his son Shahzaman Ali Khan live in concert, performing his greatest Bollywood and Qawwali hits. 23rd July 2026 at Brisbane Central Main Auditorium. Book your tickets now at drytickets.com.au. Presented by LKR Events, bringing unforgettable experiences to Brisbane.
1: Just moved from overseas? Start banking like a local with ANZ. We're one of Australia's biggest banks, and we're chosen by millions. For customers living in Australia, available in English only. Consider if right for you. Eligibility criteria and TNCs apply.
2: Vadere kifayati rihaish di shuruaat vadere karal di uplabdhta naal hundi hai. Ise layi navi Queensland sarkar sube par vich 98,000 ton vi vadh nave karan de nirman da raah khol rahi hai. ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 hectares ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। Authorized by the Queensland Government, Brisbane. ਨਵੀਂ ਕੁਈਨਜ਼ਲੈਂਡ ਸਰਕਾਰ 4,000 hectares ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। Authorized by the Queensland Government, Brisbane. ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। Authorized by the Queensland Government, Brisbane.
0: LKR Events proudly presents Once Upon a Time World Tour 2026. This July, experience the magic live. Ustad Rahat Fateh Ali Khan with his son Shahzaman Ali Khan live in concert, performing his greatest Bollywood and Qawwali hits. 23rd July 2026 at Brisbane Central Main Auditorium. Book your tickets now at drytickets.com.au. Presented by LKR Events, bringing unforgettable experiences to Brisbane.

0: ਪਹਿਲਾਂ ਤਾਂ ਬਹੁਤ ਬਹੁਤ ਬਾਰਕਾ ਤੁਹਾਨੂੰ ਇੰਨੀ ਵਧੀਆ ਮੂਵੀ ਆ ਰਹੀ ਹੈ, ਇਹਦਾ ਜਿਹੜਾ ਟ੍ਰੇਲਰ ਬਹੁਤ ਪ੍ਰੋਮਿਸਿੰਗ ਆ, ਬਹੁਤ ਵਧੀਆ ਲੱਗਿਆ ਤੇ ਰਿਲੀਜ਼ ਦੇ
1: ਥੈਂਕ
0: ਨੇੜੇ
1: ਯੂ
0: ਆ।
1: ਥੈਂਕ
0: ਕੀ
1: ਯੂ।
0: ਫੀਲਿੰਗ ਹੈ ਤੁਹਾਡੀ?
1: ਫੀਲਿੰਗ ਜੀ ਬਸ ਐਕਸਾਈਟਡ ਵੀ
0: ਐਕਸਾਈਟਮੈਂਟ
1: ਆ ਜੀ,
0: ਕਿੰਨੀ ਆ?
1: ਹਾਂ ਜੀ, ਨਾਲ ਥੋੜਾ ਥੋੜਾ ਇੱਕ ਹੁੰਦਾ ਜੀ ਪ੍ਰੈਸ਼ਰ ਵੀ ਹੁੰਦਾ ਜਦ ਤੱਕ ਰਿਲੀਜ਼ ਹੋ ਕੇ ਪਹਿਲੇ ਦਿਨ ਦਾ, ਜਿਵੇਂ ਹੁੰਦਾ ਨਾ ਵੀ ਜਦੋਂ ਵੋਟਿੰਗ ਤੋਂ ਬਾਅਦ ਜਿਹੜੇ ਫਸਟ ਰਿਜ਼ਲਟਸ ਹੁੰਦੇ ਆ ਉਦੋਂ ਤੱਕ ਤੁਹਾਨੂੰ ਚੈਨ ਜਿਹਾ ਨਹੀਂ ਆਉਂਦਾ, ਉਹ ਮੈਨੂੰ ਲੱਗਦਾ ਨਾਲ ਉਹ ਵੀ ਆ ਜੀ।
0: ਜੀ ਬਿਲਕੁਲ। ਨਾਲੇ ਇਹ ਚੀਜ਼ ਹੁੰਦੀ ਹੈ ਨਾ, ਦੇ ਐਕਟਰਸ ਤੋਂ ਜਿਨ੍ਹਾਂ ਤੋਂ ਇੱਕ ਹੁੰਦਾ ਨਾ ਕਿ ਇਹਨਾਂ ਦੇ ਹਮੇਸ਼ਾ ਜੋ ਵੀ ਪ੍ਰੋਜੈਕਟਸ ਆਏ ਨੇ ਉਹ ਬਹੁਤ ਵਧੀਆ ਰਹੇ ਹੈਗੇ ਨੇ, ਤਾਂ ਐਕਸਪੈਕਟੇਸ਼ਨਸ ਹੈਗੀਆਂ ਜਿਹੜੀਆਂ, ਆਡੀਓ ਲੈਵਲ ਹੋਰ ਅਪ ਹੁੰਦਾ ਜਾਂਦਾ ਹੈ, ਤਾਂ ਉਹ ਤੇ ਖਰੇ ਵੀ ਉਤਰਨਾ
1: ਡੈਫੀਨੇਟਲੀ
0: ਹੁੰਦਾ
1: ਬਿਲਕੁਲ ਜੀ ਬਿਲਕੁਲ। ਚਲੋ ਇੰਨੀ ਕੁ ਤਸੱਲੀ ਹੈਗੀ ਹੈ ਵੀ ਫਿਲਮ ਵਧੀਆ
0: ਹੈ
1: ਬਣੀ ਆ
0: ਨਾ।
1: ਜੀ, ਬਹੁਤ ਜਿਨ੍ਹਾਂ ਦੀ ਸੋਚੀ ਸੀ ਉਵੇਂ ਦੀ ਬਣੀ ਆ, ਕਿਉਂਕਿ ਕੱਲ ਵਰਲਡ ਪ੍ਰੀਮੀਅਰ ਸੀਗਾ ਜੀ ਮੈਲਬਰਨ, ਉਹ ਦੇਖ ਲਿਆ ਇੱਥੇ, ਸੋ ਮਤਲਬ ਵਧੀਆ ਰਿਹਾ ਜੀ ਬਹੁਤ।
0: ਜੀ ਬਿਲਕੁਲ, ਕਿਉਂਕਿ ਜੋ ਉਹਦਾ ਸਬਜੈਕਟ ਰੱਖਿਆ ਉਹ ਬਹੁਤ ਜ਼ਿਆਦਾ ਸ਼ਾਨਦਾਰ ਹੈ, ਟ੍ਰੇਲਰ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਬਹੁਤ ਹੀ ਜ਼ਿਆਦਾ ਅੱਛੀ ਹੋਣ ਵਾਲੀ ਹੈ। ਖੈਰ ਤੁਸੀਂ ਇਹ ਦੱਸੋ ਕਿ ਇਹ ਮੂਵੀ ਹੈਗੀ ਹੈ, ਇਹ ਕਿਸੇ ਰੀਅਲ ਇੰਸੀਡੈਂਟ ਦੇ ਨਾਲ ਹੈ ਥੋੜੀ ਬਹੁਤ ਜੁੜਦੀ ਹੋਈ ਹੈ, ਟੋਟਲੀ ਕਾਲਪਨਿਕ ਆ?
1: ਨਹੀਂ ਥੋੜੀ ਬਹੁਤ ਨਹੀਂ ਜੀ, ਇਹ ਬਹੁਤ ਜ਼ਿਆਦਾ ਰੀਅਲ ਇਨਸੀਡੈਂਟ ਨਾਲ ਜੁੜਦੀ ਹੈ ਜੀ, ਇਹਨਾਂ ਟਰੂ ਇਵੈਂਟਸ ਤੋਂ ਇਨਸਪਾਇਰਡ ਆ ਜੀ। ਯੂਕੇ ਦੇ ਵਿੱਚ 80s ਦੇ ਵਿੱਚ, 80s ਦੇ ਟਾਈਮ ਦੇ ਵਿੱਚ, ਉਹ ਡੈਕੇਡ ਦੇ ਅਰਾਊਂਡ ਬੜਾ ਕੁਝ ਹੋਇਆ ਜੀ ਰੇਸਿਜ਼ਮ ਨਾਲ ਰਿਲੇਟਡ। ਸੋ ਉਦੋਂ ਇੱਕ ਮਰਡਰ ਵੀ ਹੋਇਆ ਜੀ ਆਪਣੇ ਇੱਕ ਮੁੰਡੇ ਦਾ, ਇਨੋਸੈਂਟ ਮੁੰਡੇ ਦਾ ਜੀ, ਜਿਹੜਾ ਕਿ ਹਜੇ ਸਿਰਫ 17-18 ਸਾਲਾਂ ਦਾ ਸੀਗਾ ਜੀ। ਸੋ ਮਤਲਬ ਉਹ ਚੀਜ਼ਾਂ ਨੂੰ ਜੀ ਉਹ ਟਰੂ ਇਵੈਂਟਸ ਤੋਂ ਇਨਸਪਾਇਰਡ ਆ ਜੀ। ਸੋ ਇਹਦੀ ਜਿਹੜੀ ਸਟੋਰੀ ਆ, ਸਟੋਰੀ ਲਾਈਨ ਇਹਦੀ ਕਾਫੀ ਜ਼ਿਆਦਾ ਜਿਹੜੀ ਸੱਚਾਈ ਦੇ ਇਵੈਂਟਸ ਦੇ ਨੇੜੇ ਆ ਜੀ।
0: ਜੀ, ਤੇ ਇਹ ਤਾਂ ਉਦਾਂ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਵੀ ਜਦੋਂ ਆਪਾਂ ਖਬਰਾਂ ਦੇਖਦੇ ਹੈਗੇ ਆ ਬਾਹਰ ਕਿਸੇ ਵੀ ਕੰਟਰੀ ਦੀ ਗੱਲ ਕਰੀਏ, ਤਾਂ ਇਹ ਚੀਜ਼ਾਂ ਤਾਂ ਅੱਜ ਵੀ ਹੁੰਦੀਆਂ, ਤਾਂ ਲੱਗਦਾ ਹੈ ਕਿ ਇਸ ਤੇ ਕੋਈ ਹੋਰ ਕੋਈ ਹਾਰਡਕੋਰ ਰੂਲ ਬਣਨਾ ਚਾਹੀਦਾ ਹੈ, ਤੇ ਕਿਸ ਤਰ੍ਹਾਂ ਦਾ ਬਣਨਾ ਚਾਹੀਦਾ ਹੈ?
1: ਦੇਖੋ ਇਹ ਕਦੇ ਵੀ ਰੇਸਿਜ਼ਮ ਆ ਜਿਹੜਾ ਜੀ ਉਹ ਖਤਮ ਨਹੀਂ ਹੋ ਸਕਦਾ ਜੋ ਮੈਨੂੰ ਲੱਗਦਾ ਜੀ, ਕਿਉਂਕਿ ਹਰ ਤਰ੍ਹਾਂ ਦੇ ਲੋਕ ਸੋਸਾਇਟੀ ਦੇ ਵਿੱਚ, ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਹੈਗੇ ਆ ਜੀ। ਪਰ ਮੈਨੂੰ ਇੰਨਾ ਲੱਗਦਾ ਉਹ ਸਮੇਂ ਨਾਲੋਂ ਆਪਾਂ ਬਹੁਤ ਜ਼ਿਆਦਾ ਚੰਗੇ ਹਾਲਾਤਾਂ ਦੇ ਵਿੱਚ ਆ, ਕਿਉਂਕਿ ਜਿਹੜਾ ਉਹ ਸਮਾਂ ਸੀਗਾ ਜੀ ਉਦੋਂ ਇੱਕ ਤਾਂ ਹਿਊਮਨ ਰਾਈਟਸ ਵਾਲਾ ਕਨਸੈਪਟ ਸੀ ਜਿਹੜਾ ਜੀ ਉਹ ਬਹੁਤ ਪਿੱਛੇ ਰਹਿ ਜਾਂਦਾ ਸੀ, ਕਿਉਂਕਿ ਸੋਸ਼ਲ ਮੀਡੀਆ ਨਹੀਂ ਸੀ, ਕੈਮਰਾਜ਼ ਨਹੀਂ ਸੀ, ਹਰੇਕ ਚੀਜ਼ ਰਿਕਾਰਡਡ ਨਹੀਂ ਸੀ ਹੁੰਦੀ। ਹੁਣ ਤਾਂ ਆਪਾਂ ਜੇ ਕਿਤੇ ਵੀ ਕੋਈ ਇਨਸੀਡੈਂਟ ਹੁੰਦਾ ਤਾਂ ਆਪਾਂ ਨੂੰ ਪਤਾ ਉਹਦੀ ਫੁਟੇਜ ਨਿਕਲੇ ਆਉਂਦੀ ਹੈ ਜੀ, ਕਿਸੇ ਨਾ ਕਿਸੇ ਸੀਸੀਟੀਵੀ ਤੋਂ ਜਾਂ ਕਿਸੇ ਦੇ ਫੋਨ ਕੈਮਰਾਜ਼ ਤੋਂ। ਸੋ ਉਹਦੇ ਲਈ ਆਪਾਂ ਘੱਟੋ ਘੱਟ ਫਾਈਟ ਕਰਨ ਲਈ ਆਪਣੇ ਕੋਲ ਹੁੰਦਾ ਜੀ, ਪਰੂਫ ਹੁੰਦੇ ਨੇ, ਪਹਿਲਾਂ ਤਾਂ ਉਹ ਵੀ ਨਹੀਂ ਸੀ ਹੁੰਦਾ ਜੀ। ਤੇ ਦੂਜਾ ਆਪਣੀ ਕਮਿਊਨਿਟੀ ਉਦੋਂ ਉਹਨੇ ਵੱਡੇ ਲੈਵਲ ਦੇ ਉੱਪਰ ਇੱਥੇ ਨਹੀਂ ਇਸਟੈਬਲਿਸ਼ ਹੋਈ ਸੀਗੀ, ਉਦੋਂ ਆਪਾਂ ਇਨੀਸ਼ੀਅਲ ਸਟੇਜ ਤੇ ਸੀਗੇ, ਸਿਰਫ ਲੇਬਰ ਜੋਬਸ ਕਰਦੇ ਸੀਗੇ ਜੀ। ਅੱਜ ਹੁਣ ਆਪਾਂ ਕਿਤੇ ਵੀ ਦੇਖ ਲਈਏ ਆਪਣੇ ਅਫੀਸ਼ੀਅਲ ਹੈਗੇ ਆ ਜੀ, ਆਪਣੀ ਕਮਿਊਨਿਟੀ ਨੂੰ ਰੀਪ੍ਰੈਜ਼ੈਂਟ ਕਰਦੇ ਅਫੀਸ਼ੀਅਲਸ ਹੈਗੇ ਆ, ਗਵਰਨਮੈਂਟ ਅਫੀਸ਼ੀਅਲਸ ਹੈਗੇ ਆ, ਵਧੀਆ ਕੁਰਸੀਆਂ ਤੇ ਬੈਠੇ ਹੈਗੇ ਆ। ਸੋ ਪਹਿਲਾਂ ਨਾਲੋਂ ਮੈਨੂੰ ਲੱਗਦਾ ਆਪਾਂ ਬਹੁਤ ਜ਼ਿਆਦਾ ਅੱਗੇ ਆਏ ਆ ਜੀ, ਆਪਾਂ ਕਮਿਊਨਿਟੀ ਵਾਈਜ਼ ਗਰੋ ਕੀਤਾ ਬਾਹਰਲੇ ਦੇਸ਼ਾਂ ਦੇ ਵਿੱਚ। ਬਟ ਸਟਿਲ ਦੇਖੋ ਇਹ ਉਹੀ ਹੁੰਦਾ ਜੀ, ਜਿਵੇਂ ਮੂਵੀ ਵੀ ਕੰਮ ਕਰਦੀ ਹੈ ਜਿਹੜਾ ਇਹਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਅਵੇਅਰਨੈਸ ਆਉਂਦੀ ਹੈ ਜੀ ਵੀ ਸਾਡੇ ਨਾਲ ਕਿੰਨਾ ਕੁਛ ਹੋਇਆ, ਉਹਦੇ ਨਾਲ ਅਵੇਅਰਨੈਸ ਦੇ ਨਾਲ ਇੱਕ ਰਿਸਪੈਕਟ ਆਉਂਦੀ ਹੈ ਆਪਣੇ ਐਲਡਰਸ ਦੀ। ਸੋ ਜੇ ਆਪਾਂ ਅੱਜ
0: ਬਿਲਕੁਲ
1: ਕਿਤੇ ਖੜੇ ਹਾਂ ਤਾਂ ਉਹਦੇ ਪਿੱਛੇ ਉਹਨਾਂ ਦਾ ਕਿੰਨਾ ਯੋਗਦਾਨ ਸੀ। ਤੇ ਉਹ ਤੋਂ ਬਾਅਦ ਸੈਕੰਡ ਇਹਦੇ ਵਿੱਚ ਇਹ ਤੁਹਾਨੂੰ ਮੂਵੀ ਦੇਖ ਕੇ ਜ਼ਰੂਰ ਡੈਫੀਨੇਟਲੀ ਪਤਾ ਲੱਗਦਾ ਵੀ ਯਾਰ ਅੱਜ ਜੇ ਅਸੀਂ ਅੱਗੇ ਨੂੰ ਵੀ ਅਸੀਂ ਜੇ ਹੋਰ ਪਾਵਰਫੁੱਲ ਹੋਵਾਂਗੇ, ਹੋਰ ਪਾਵਰਫੁੱਲ ਜਾਵਾਂਗੇ ਤਾਂ ਹੀ ਆਪਾਂ ਆਪਣੀ ਕਮਿਊਨਿਟੀ ਦਾ ਵਧੀਆ ਮੈਸੇਜ ਸਾਰੇ ਕਿਤੇ ਦੇ ਸਕਦੇ ਹਾਂ। ਉਹ ਪਾਵਰ ਤੋਂ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਉਹ ਪਾਵਰ ਨਾਲ ਕਿਸੇ ਨੂੰ ਡੋਮੀਨੇਟ ਕਰਨਾ, ਉਹ ਪਾਵਰ ਤੋਂ ਮਤਲਬ ਸਿਰਫ ਇਹ ਹੁੰਦਾ ਵੀ ਤੁਸੀਂ ਇੱਕ ਰੀਪ੍ਰੈਜੈਂਟੇਟਿਵ ਬਣ ਜਾਂਦੇ ਹੋ, ਇੱਕ ਅਫੀਸ਼ੀਅਲ ਬਣ ਜਾਂਦੇ ਹੋ, ਚਾਹੇ ਉਹ ਤੁਸੀਂ ਪੋਲੀਟੀਕਲ ਪਾਵਰ ਦੇ ਰੂਪ ਦੇ ਵਿੱਚੋਂ, ਚਾਹੇ ਤੁਸੀਂ ਕਿਸੇ ਵੀ ਅਫੀਸ਼ੀਅਲ ਜੋਬ ਦੇ ਰੂਪ ਦੇ ਵਿੱਚੋਂ। ਸੋ ਉਹ ਚੀਜ਼ ਜ਼ਰੂਰ ਹੈਗੀ ਹੈ ਵੀ ਆਪਾਂ ਵੀ ਸਾਰੇ ਆਪਣੀ ਐਜੂਕੇਸ਼ਨ ਦੇ ਉੱਤੇ ਧਿਆਨ ਦੇ ਕੇ, ਸੋ ਜੇ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਣਾ ਐਜੂਕੇਸ਼ਨ ਤੇ ਧਿਆਨ ਦੇ ਕੇ ਫੋਕਸਡ ਹੋ ਕੇ, ਸੋ ਕਮਿਊਨਿਟੀ ਦੀ ਗੱਲ ਆਪਾਂ ਹੋਰ ਵੱਡੀ ਸਟੇਜ ਤੇ ਹੋਰ ਵੱਡੇ ਪਲੇਟਫਾਰਮ ਤੱਕ ਲਿਜਾ ਸਕਦੇ ਹਾਂ।
0: ਬਿਲਕੁਲ, ਇਹ ਤਾਂ ਬਹੁਤ ਵਧੀਆ ਗੱਲ ਕੀਤੀ ਤੁਸੀਂ। ਜਿਵੇਂ ਹੁਣ ਤੁਸੀਂ ਗੱਲ ਕੀਤੀ ਨਾ ਕਮਿਊਨਿਟੀ ਦੀ, ਤਾਂ ਮੈਂ ਥੋੜਾ ਯੂਥ ਤੇ ਆਉਂਗੀ ਨਾ, ਯੂਥ ਦੀ ਜੇ ਗੱਲ ਕਰੀਏ

0: ਅੱਜਕੱਲ ਦੀ ਜਿਹੜੀ ਜਨਰੇਸ਼ਨ ਆ, ਸੋ ਕਾਲ ਸਾਡੀ ਜੈਨ ਦੀ ਜਨਰੇਸ਼ਨ ਦੀ ਗੱਲ ਕਰੀਏ ਜੇ ਆਪਾਂ, ਉਹਨਾਂ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਦਸਤਾਰ ਦਾ ਕੀ ਮਹੱਤਵ ਆ ਉਹਨਾਂ ਲਈ, ਤੇ ਉਹਨਾਂ ਨੂੰ ਕਿਵੇਂ ਇਹਦੀ
1: देखो
0: ਇੰਪੋਰਟੈਂਸ ਆਪਾਂ ਸਮਝਾਈਏ, ਕਿਉਂਕਿ ਅੱਜਕੱਲ ਦਾ ਯੂਥ ਬਹੁਤ ਬਦਲ ਰਿਹਾ ਹੈ।
1: डेफिनेटली बदल रहा है जी, क्योंकि जमाना हमेशा ही चेंज होता रहता जी, ट्रेंड्स चेंज होते रहते हैं, सोच चेंज होती रहती है। बट जे मैं कहाँ भी जेंजी इनू किवें देखती है, तो बहुत जेंजी इदां दी हैगी है जी, जिहड़ी दस्तार नू या तां सजाउंदी है जी, ते या जे नहीं भी सजाउंदी तां उहनू दस्तार दी रिस्पैक्ट दा पता। बट स्टिल देखो परसेंटेज होंदी है जी, परसेंटेज कदे भी 100 नहीं हो सकता रिजल्ट किसी भी चीज़ का, तो कदे भी मैं लगता 0 नहीं होंदा। सो वो जिहड़ी परसेंटेज है जी उपर थले होंदी रहिंदी है, बट ये नहीं होंदा भी उहदे बारे पता नहीं। तो बाकी जिहड़ी ये फिल्म है जी, उही तां इहने इही चीज़ है जी, इहदी जिहड़ी मेकिंग है वो जेंजी नू मद्देनजर रख के बनाई हुई है जी। इहदी मेकिंग जो एडवांस फिल्म मेकिंग आ, एडवांस फिल्म मेकिंग दे तौर ते ओह चीज़ां नू मद्देनजर रख के इहदी मेकिंग कीती है। साडे डायरेक्टर बड़े यंग ने, अमर हुंदल, उहनां दा विजन इदां दा। सो जिवें दी मेकिंग चलदी है, मैनूं इह लगदा वी क्योंकि प्रीचिंग ना लगे जी, कॉन्टेंट वधिया होवे, पर ओह मूवी जदों आपां सिनेमे जाने आ, आपां इंजॉयमेंट लई जाने आ, एंटरटेनमेंट लई जाने आ, ते ਆਪਾਂ ਨੂੰ ਹੁੰਦਾ ਵੀ ਵਿਜੂਅਲ ਸਾਨੂੰ ਸੋਹਣੇ ਦੇਖਣ। ਸੋ ਇਹਦੇ ਵਿੱਚ ਇਹ ਅਸੀਂ ਮੇਕ ਸ਼ੋਰ ਕੀਤਾ, ਸਾਡੇ ਪ੍ਰੋਡਕਸ਼ਨ ਹਾਊਸ ਵੱਲੋਂ ਵੀ, ਵਾਈਟ ਹਲ ਵੱਲੋਂ ਇਹ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਹੀ ਇਹਦੇ ਤੇ ਇੰਨੇ ਫੰਡਸ, ਇੰਨਾ ਬਜਟ ਲਾਇਆ ਗਿਆ, ਤੇ ਸਾਡੇ ਡਾਇਰੈਕਟਰ ਨੇ ਵੀ ਇਸੇ ਚੀਜ਼ ਨੂੰ ਮੇਕ ਸ਼ੋਰ ਕੀਤਾ ਵੀ ਇਹਦੀ ਜਿਹੜੀ ਮੇਕਿੰਗ ਆ ਉਹ ਐਡਵਾਂਸ ਹੋਵੇ, ਪਤਾ ਲੱਗੇ ਵੀ ਪੰਜਾਬੀ ਸਿਨੇਮੇ ਦਾ ਲੈਵਲ ਦੇ ਵਿੱਚ ਕੁਝ ਨਵਾਂ ਉਭਾਰ ਆ ਰਿਹਾ, ਨਵੀਆਂ ਚੀਜ਼ਾਂ ਬਣ ਰਹੀਆਂ ਨੇ, ਤੇ ਇਹਦੀ ਮੇਕਿੰਗ ਆ ਜਿਹੜੀ ਉਹ ਸਾਰਿਆਂ ਨੂੰ, ਇਹਦੀ ਸਕਰੀਨ ਪਲੇ ਆ ਉਹ ਇਦਾਂ ਦੀ ਆ ਵੀ ਤੁਹਾਨੂੰ ਬੰਨ ਕੇ ਬਿਠਾਊਗੀ। ਸੋ ਇਹਦੀ ਮੇਕਿੰਗ ਅਸੀਂ ਮੇਕ ਸ਼ੋਰ ਕੀਤਾ ਵੀ ਉਹ ਮੋਰ ਲਾਈਕ, ਮੋਰ ਦੈਨ ਅ ਕਮਰਸ਼ੀਅਲ ਫਿਲਮ ਇਹਦੀ ਮੇਕਿੰਗ ਹੋਵੇ, ਤੇ ਜਿਹੜਾ ਦਾ ਕੰਟੈਂਟ ਹੋਵੇ ਉਹ ਰੀਅਲਿਸਟਿਕ ਹੋਵੇ। ਸੋ ਇਹ ਦੋਨੋਂ ਚੀਜ਼ਾਂ ਦਾ ਬਹੁਤ ਵੱਡਾ ਤਾਲਮੇਲ ਆ ਵੀ ਜਿਹਨੂੰ ਆਪਾਂ ਇੱਕ ਕੰਟੈਂਟ ਵਾਲਾ ਐਕਸ਼ਨ ਜਾਂ ਇੱਕ ਕੰਟੈਂਟ ਵਾਲੀ ਬਹੁਤ ਪਾਏਦਾਰ ਮੂਵੀ ਜੀ, ਬਹੁਤ ਸਮੇਂ ਬਾਅਦ ਮੈਨੂੰ ਲੱਗਦਾ ਵੀ ਐਕਸ਼ਨ ਮੂਵੀ ਇਦਾਂ ਦੀ ਕੋਈ ਆਈ ਹੋਊਗੀ ਜੀ।

0: KKR Events proudly presents Once Upon a Time World Tour 2026. This July, experience the magic live. Ustad Rahat Fateh Ali Khan with his son Shahzaman Ali Khan live in concert, performing his greatest Bollywood and Qawwali hits. 23rd July 2026 at Brisbane Central Main Auditorium. Book your tickets now at drytickets.com.au. Presented by LKR Events, bringing unforgettable experiences to Brisbane.
1: Just moved from overseas? Start banking like a local with ANZ. We're one of Australia's biggest banks, and we're chosen by millions. For customers living in Australia, available in English only. Consider if right for you. Eligibility criteria and TNCs apply.
2: Vadhere kifayati rihaish di shuruaat vadhere karan di uplabdhta naal hundi hai. Ise layi navi Queensland sarkaar soobe bhar vich 98,000 ton vi vadh nave karan de nirmaan da raah khol rahi hai. ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 hectares ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। Authorized by the Queensland Government, Brisbane. ਨਵੀਂ ਕੁਈਨਜ਼ਲੈਂਡ ਸਰਕਾਰ 4,000 hectares ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। Authorized by the Queensland Government, Brisbane. ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। Queensland Sarkar, Brisbane Valo Adhikarat, authorized by the Queensland Government, Brisbane. Fire ants, tuhaade ilaake vich maujood han. Je tuhanu lagda hai ke tuhaade ghar ja jayadad vich fire ants han, ta is di soochna deo. Asi tuhanu fire ants de ilaaj layi muft kit bhejange. Hor jaankari layi fire ants Queensland ja fire ants QLD khojo ja 132 ANT, ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ, ਬ੍ਰਿਸਬੇਨ।

0: KR Events proudly presents Once Upon a Time World Tour 2026. This July, experience the magic live. Ustad Rahat Fateh Ali Khan with his son Shahzaman Ali Khan live in concert, performing his greatest Bollywood and Qawwali hits. 23rd July 2026 at Brisbane Central Main Auditorium. Book your tickets now at drytickets.com.au. Presented by LKR Events, bringing unforgettable experiences to Brisbane.
1: Just moved from overseas? Start banking like a local with ANZ. We're one of Australia's biggest banks, and we're chosen by millions. For customers living in Australia, available in English only. Consider if right for you. Eligibility criteria and TNCs apply.
2: Vadere kifayati rihaish di shuruaat vadere karan di uplabdhta naal hundi hai. ਇਸੇ ਲਈ ਨਵੀਂ ਕੁਇਨਜ਼ਲੈਂਡ ਸਰਕਾਰ ਸੂਬੇ ਭਰ ਵਿੱਚ 98,000 ਤੋਂ ਵੀ ਵੱਧ ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲ ਰਹੀ ਹੈ। ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 hectares ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। ਨਵੀਂ ਕੁਇਨਜ਼ਲੈਂਡ ਸਰਕਾਰ 4,000 hectares ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਇਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਇਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।
3: ਓਏ ਰਾਹੁਲ, ਵੀਰੇ ਤੇਰੇ ਕੇਸ ਦਾ ਕੀ ਹੋਇਆ?
4: ਓ ਯਾਰਾ, ਮੈਂ ਬਹੁਤ ਵਰੀਡ ਆ। ਆਈ ਐਕਚੁਅਲੀ ਵਾਂਟ ਐਨ ਐਕਸਪੀਰੀਅੰਸਡ ਲਾਇਰ ਟੂ ਹੈਂਡਲ ਮਾਈ ਕੇਸ।
3: ਗੋ ਫਾਰ ਦਾ ਬੈਸਟ ਵੀਰੇ, ਅਤੁਲ ਭਾਰਦਵਾਜ ਜੀ ਨੂੰ ਅੱਜ ਹੀ ਕੰਟੈਕਟ ਕਰੋ। ਉਹਨਾਂ ਦੇ ਕੋਲ ਵਾਸਟ ਐਕਸਪੀਰੀਅੰਸ ਆ ਤੇ ਲਾਅ ਦੀ ਇੰਟਰੀ ਕੇਸਿਸ ਨੂੰ ਹੈਂਡਲ ਕਰਨ ਚ ਵੀ ਉਹ ਐਕਸਪਰਟ ਹਨ। ਕ੍ਰਿਮੀਨਲ ਲਾਅ, ਡੋਮੈਸਟਿਕ ਵਾਇਲੈਂਸ, ਟ੍ਰੈਫਿਕ ਡਰੱਗ ਓਫੈਂਸ ਵਿੱਚ 12 ਸਾਲ ਤੋਂ ਵੱਧ ਦਾ ਰਿਚ ਐਕਸਪੀਰੀਅੰਸ ਤੇ ਕਨਵੇਅੰਸ, ਫੈਮਿਲੀ ਲਾਅ, ਇਮੀਗ੍ਰੇਸ਼ਨ ਲਾਅ ਵਿੱਚ ਵੀ ਭਾਰਦਵਾਜ ਐਂਡ ਐਸੋਸੀਏਟਸ ਦੇ ਲਾਇਰਸ ਦਾ ਵਾਸਟ ਐਕਸਪੀਰੀਅੰਸ ਆ। ਐਂਡ ਦਾ ਬੈਸਟ ਪੁਆਇੰਟ, they understand the stress that you go through and work effectively to minimize it.
4: Thanks a ton, Vire. I'm so relaxed to hear that.
3: Don't risk your life. Talk to Atul before you talk to police. Ajji contact karo Atul Jino on 0400-234-235. That is 0400-234-235.
5: Anuj, koi achha sa lawyer suggest karo na. Aisa jo meri sari baat dhang se sune, samjhe, और फिर मेरे तरीके से मुझे समझाए।
6: अरशाद लॉयर्स है तुम्हारी प्रॉब्लम का सलूशन। कमर्शियल मैटर हो जैसे लीज का मामला, बिजनेस हो या फिर घरों की बाइंग सेलिंग का मामला, और डिवोर्स जैसे फैमिली मैटर्स भी, वो सब में मदद कर सकती हैं। और फिक्र करने की जरूरत नहीं है, अदालत तक तुम्हारे साथ खड़े रहेंगे। अभी फोन करो 0420-933-171 पर और 15 मिनट का फ्री फोन कंसल्टेशन ले लो।
5: अरे वाह, इनका पता बताना।
6: अरशाद लॉयर्स, माउंट ग्रेविट शो ग्राउंड्स, ऑफिस 5, 1644 लोगन रोड, माउंट ग्रेविट, एम्पल पार्किंग। कॉल अरशाद फ्रॉम अरशाद लॉयर्स नाउ ऑन 0420-933-171। वेबसाइट www.arshadlawyers.com। We pride ourselves in providing excellent service.

ਨਵੀਂ ਕੁਈਨਜ਼ਲੈਂਡ ਸਰਕਾਰ 4000 ਹੈਕਟੇਅਰ ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ, ਬ੍ਰਿਸਬੇਨ।